ਮੇਰੇ ਮਾਹੀਆ ਤੇਰੇ ਪਿਆਰ ਕਾ ਮੈਨੂੰ ਜਸ਼ਨ ਮਨਾਵਣ ਦੇ ਸਜਨ ਮੈਨੂੰ ਇਸ਼ਕ ਨਿਭਾਵਣ ਦੇ Meena Ansari, thank you so much indeed. Laksh and Ananya Pandey, Chand Mera Dil. I was thinking maybe I should test the mic in the new studio for my singing voice. Should I?